ਸਤਿਗੁਰ ਵੱਡਾ ਕਰ ਸਲਾਹੀ ਜਿਸ ਵਿੱਚ ਵੱਡੀਆਂ ਵਡਿਆਈਆਂ ਤੈ ਮੇਲੇ ਧਨ ਦਰਿਆਈਆਂ ਜਦ ਸੁਭਾਣਾ ਤਮੰਗ ਵਸਾਈਆ ਕਰੁਕ ਮਸਤਕਾਂ ਧਾਰ ਵਿੱਚੋਂ ਮਾਰ ਕੱਢੀਆਂ ਵਰਿਆਈਆਂ ਜਦ ਉੱਠੇ ਨੌ ਨਿੰਦ ਪਾਈਆਂ।

ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖਿਓਨ ਕੋਈ ਨਾ ਪਿੱਟਿਓ ਜਾਏ ਸੁੱਚਾ ਹੋਏ ਕਿ ਜਿਵਿਆ ਲੱਗਾ ਪੜਨ ਸਲੋਕ।

0: 生さん。
1: ਹੁਣ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ ਚ ਹੁਣ ਤੁਹਾਡੀ ਨਜ਼ਰ ਕਰ ਰਹੇ ਹਾਂ ਸੂਫੀਆਨਾ ਕਲਾਮ।
2: ਸਮਾਤ ਫਰਮਾਓ ਸੂਫੀਆਨਾ ਰੰਗ, ਸਮਾਤ ਫਰਮਾਓ ਸੂਫੀਆਨਾ ਰੰਗ।

ਦੇਸ਼ ਲਈ ਆਰਥਿਕ ਮੋਰਚੇ ਤੇ ਜ਼ਿੰਮੇਵਾਰੀ ਨਾਲ ਕੰਮ ਕਰਨਾ ਮਹੱਤਵਪੂਰਨ ਐ। ਉਨਾਂ ਜ਼ੋਰ ਦੇ ਕੇ ਕਿਹਾ ਕਿ ਨਾਗਰਿਕਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਉਨਾਂ ਖੇਤਰਾਂ ਦੀ ਪਛਾਣ ਕਰਨੀ ਚਾਹੀਦੀ ਏ ਜਿੱਥੇ ਵਿਦੇਸ਼ੀ ਮੁਦਰਾ ਦਾ ਖਰਚ ਘੱਟ ਤੋਂ ਘੱਟ ਕੀਤਾ ਜਾ ਸਕੇ। ਸ੍ਰੀ ਵੈਸ਼ਨਵ ਨੇ ਕਿਹਾ ਕਿ ਅਜਿਹੇ ਖਰਚਿਆਂ ਨੂੰ ਘਟਾਉਣ ਦੇ ਨਾਲ ਨਾਲ ਵਿਦੇਸ਼ੀ ਮੁਦਰਾ ਕਮਾਈ ਵਧਾਉਣ ਦੀ ਲੋੜ ਹੋਵੇਗੀ। ਉਨਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਦੋਵਾਂ ਉਪਰਾਲਿਆਂ ਦੇ ਨਾਲ ਨਾਲ ਚੱਲਣਾ ਜ਼ਰੂਰੀ ਏ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਪਟਿਆਟ ਸਬ ਡਿਵੀਜ਼ਨ ਚ ਸੈਲਾਨੀਆਂ ਨੂੰ ਲੈ ਕੇ ਜਾ ਰਹੇ ਇਕ ਵਾਹਨ ਦੇ ਹਾਦਸਾਗ੍ਰਸਤ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 2 ਬੱਚਿਆਂ ਸਮੇਤ 4 ਹੋਰ ਗੰਭੀਰ ਰੂਪ ਚ ਜ਼ਖਮੀ ਹੋਏ ਨੇ। ਜ਼ਖਮੀਆਂ ਨੂੰ ਟਾਂਡਾ ਮੈਡੀਕਲ ਕਾਲਜ ਚ ਦਾਖਲ ਕਰਵਾਇਆ ਗਿਆ। ਮ੍ਰਿਤਕਾਂ ਵਿਚੋਂ 5 ਸੈਲਾਨੀ ਗੁਜਰਾਤ ਦੇ ਰਹਿਣ ਵਾਲੇ ਨੇ ਜਦਕਿ ਡਰਾਈਵਰ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦਾ ਰਹਿਣ ਵਾਲਾ ਏ। ਇਹ ਹਾਦਸਾ ਅੱਜ ਸਵੇਰੇ ਕਾਕੀਰਾ ਲਾਹਰੂ ਸੜਕ ਤੇ ਵਾਪਰਿਆ। ਪੁਲਿਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਲਲਿਤ ਤੇ ਉਨ੍ਹਾਂ ਦੀ ਪਤਨੀ ਮਮਤਾ ਪ੍ਰਿਆਂਕ, ਉਨ੍ਹਾਂ ਦੀ ਪਤਨੀ ਕਾਜਲ ਤੇ ਪੁੱਤਰ ਨਿਸ਼ਾਂਸ਼ ਵਜੋਂ ਹੋਈ ਏ। ਡਰਾਈਵਰ ਦੀ ਪਛਾਣ ਜਸਵੰਤ ਵਜੋਂ ਹੋਈ ਏ। ਇਹ ਸਾਰੇ ਹਿਮਾਚਲ ਪ੍ਰਦੇਸ਼ ਘੁੰਮਣ ਆਏ ਸਨ ਤੇ ਮਨਾਲੀ ਤੋਂ ਡਲਹੌਜੀ ਜਾ ਰਹੇ ਸਨ। ਚੰਬਾ ਦੇ ਪੁਲਿਸ ਸੁਪਰਡੈਂਟ ਵਿਜੈ ਸਕਲਾਨੀ ਨੇ ਦਸਿਆ ਕਿ ਹਾਦਸੇ ਸਮੇਂ ਇਲਾਕੇ ਚ ਭਾਰੀ ਮੀਂਹ ਪੈ ਰਿਹਾ ਸੀ।

0: ਬਾਰਬੀਕਿਊ ਗ੍ਰਿਲ ਤੇ ਸੇਕ ਗਿਨੋ। ਦਿਹਾਤੇ ਵਿਚ ਹਾਰੇ ਵਿਚ ਗੋਹੇ ਕੁੰਬਾਲ ਕੇ ਅੰਗਾਰੇ ਬਣਾਏ ਵੇਂਦੇ ਨੇ। ਹਿੰਨੇ ਅੰਗਾਰੇ ਤੇ ਲਿੱਟੀ ਨੂੰ ਸੇਕਿਆ ਵੇਂਦੇ। ਅੰਗਾਰੇ ਤੇ ਸੇਕਣ ਵਾਸਤੇ ਦਿਹਾਤੀ ਔਰਤਾਂ ਬੜਿਆ ਸਿਧਸਤ ਹੁੰਦੇ ਨੇ। ਹਰ ਕੋਈ ਅੰਗਾਰੇ ਤੇ ਇੱਕੋ ਨਹੀਂ ਸੇਕ ਸਕਦਾ, ਲੇਕਿਨ ਕੋਸ਼ਿਸ਼ ਕਰਨ ਤੇ ਸਭ ਕੁਝ ਠੀਕ ਸਕਦੇ। ਅੰਗਾਰੇ ਤੇ ਸਿੱਕੀ ਹੋਈ ਲਿੱਟੀ ਦਾ ਸਵਾਦ ਅਸਲੀ ਸਵਾਦ ਹੁੰਦੇ। ਲਿੱਟੀ ਤੁਸੀਂ ਸਾਦੀ ਖਾ ਸਕਦੇ ਵੇ, ਘਿਉ ਲਾ ਕੇ ਖਾ ਸਕਦੇ ਵੇ, ਜਾਂ ਘਿਉ ਵਿਚ ਚੰਗੀ ਤਰ੍ਹਾਂ ਡੁਬੋ ਕੇ ਇੱਕੋ ਕੱਢ ਗਿਨੋ ਤੇ ਉਹਦੇ ਬਾਅਦ ਤੁਸੀਂ ਇੱਕੋ ਖਾ ਸਕਦੇ ਵੇ। ਜਿਵੇਂ ਤੁਹਾਡੀ ਤਬੀਅਤ ਹੋਵੇ ਉਹ ਹਿਸਾਬ ਨਾਲ ਘਿਉ ਦਾ ਇਸਤੇਮਾਲ ਕਰ ਸਕਦੇ ਵੇ। ਇੱਕ ਪਲੇਟ ਵਿਚ ਲਿੱਟੀ ਤੇ ਚੋਖਾ ਰੱਖੋ, ਦਾਣੇ ਦੇ ਪੱਤਰ ਪਾ ਕੇ ਸਜਾਓ ਤੇ ਨਵੀਂ ਰੈਸਪੀ ਦਾ ਆਨੰਦ ਮਾਣੋ। ਬਾਰਬੀਕਿਊ ਜਾਂ ਹਾਰੇ ਦੀ ਸਹੂਲੀਅਤ ਨਾ ਹੋਵੇ ਤਾਂ ਤੁਸੀਂ ਲਿੱਟੀ ਨੂੰ ਤਲ ਕੇ ਵੀ ਬਣਾ ਸਕਦੇ ਵੇ। ਬਸ ਸੇਕ ਹਲਕਾ ਰੱਖਣਾ ਤਾਂ ਕਿ ਲਿੱਟੀ ਅੰਦਰ ਤੋਂ ਨਹੀਂ ਪੱਕ ਵਜੇ। ਕੁਝ ਗਾਲੀ ਜਿਨ੍ਹਾਂ ਦਾ ਤਾਂ ਕੁਝ ਧਿਆਨ ਰੱਖਣੇ, ਲਿੱਟੀ ਪੱਕ ਗਈ ਹੈ ਜਾਂ ਨਹੀਂ ਇਹ ਲਿੱਟੀ ਦੇ ਫੱਟਣ ਨਾਲ ਪਤਾ ਲੱਗਦੇ। ਲਿੱਟੀ ਬਾਹਰ ਤੇ ਸਕੇਂਦੇ ਪਏ ਵੇ ਤਾਂ ਕੱਪੜੇ ਨਾਲ ਚੰਗੀ ਤਰ੍ਹਾਂ ਇੱਕ ਸਾਫ਼ ਕਰ ਗਿਨੋ। ਲਿੱਟੀ ਸਫ਼ਰ ਵਿਚ ਖਾਣ ਵਾਸਤੇ ਬਣਦੇ ਪਏ ਵੇ ਤਾਂ ਲਿੱਟੀ ਨੂੰ ਘਿਉ ਨਾਲ ਚੋਪੜ ਗਿਨੋ ਤਾਂ ਕਿ ਲਿੱਟੀ ਸਖਤ ਨਾ ਥੀਵੇ। ਲਿੱਟੀ ਚੋਖੇ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਤੁਸੀਂ ਇਹ ਗੱਲ ਨਾਲ ਲਾ ਸਕਦੇ ਵੇ ਕਿ ਇਹ ਸਮਾਜ ਵਿਚ ਇਹਦਾ ਸ਼ਹਿਰੋ ਸ਼ਹਿਰੀ ਵਿਚ ਵੀ ਬੜਾ ਜ਼ਿਕਰ ਥੀਂਦੇ। ਜਿਵੇਂ ਮਨੂ ਔਰ ਚੁਨੂ ਨੇ ਮਿਲਕਰ ਖਾਇਆ ਲਿੱਟੀ ਚੋਖਾ, ਦੋਨੋ ਮੇਲਾ ਘੁੰਮ ਰਹੇ ਹੈ ਬਨਕਰ ਜੋਗਾ ਭੋਗਾ, ਜਾਂ ਕੁਛ ਅਲੱਗ ਹੀ ਸਕੂਨ ਮਿਲਤਾ ਹੈ ਭਾਗਲਪੁਰ ਕੀ ਲਿੱਟੀ ਮੇ, ਔਰ ਜਨਾਬ ਕੁਛ ਅਲੱਗ ਹੀ ਸਵਾਦ ਹੈ ਯਹਾਂ ਕੀ ਚੋਖਾ ਔਰ ਲਿੱਟੀ। ਇਹ ਸ਼ਹਿਰੋ ਸ਼ਹਿਰੀ ਇਹ ਗੱਲ ਦੀ ਤਸਦੀਕ ਰਹਿੰਦੀ ਹੈ ਕਿ ਲਿੱਟੀ ਚੋਖਾ ਬਿਹਾਰ ਸੂਬੇ ਦੀ ਲੋਕਾਂ ਦੀ ਸਕਾਫਤ ਦਾ ਇੱਕ ਅਹਿਮ ਹਿੱਸਾ ਹੈ। ਤੁਸਾਂ ਵੀ ਰੈਸਪੀ ਨੂੰ ਘੱਟ ਟਰਾਈ ਕਰਕੇ ਦੇਖੋ ਤਾਂ ਕੋ ਨਵਾਂ ਤਜੁਰਬਾ ਵੀ ਥੀ ਸੀ, ਜ਼ਮੀਨ ਨਾਲ ਜੁੜੇ ਹੋਏ ਇਹ ਜੇ ਖਾਵਣ ਦਾ ਵੀ ਆਨੰਦ ਮਨੇਸੋ ਜਿਹੜਾ ਤੁਹਾਡੀ ਸਿਹਤ ਵਾਸਤੇ ਬੜਾ ਫਾਇਦੇਮੰਦ ਹੈ। ਉਮੀਦ ਹੈ ਤਾਕੂ ਇਹ ਬਹੁਤ ਪਸੰਦ ਆਇਆ ਹੋ ਸੀ। ਵੱਲ ਮਿਲਸੂ ਜਲਦੀ ਅਤੇ ਗਾਲ ਕਰੇਸੂ ਕਈ ਨਵੇਂ ਸਬਜੈਕਟ ਤੇ। ਤਾਂ ਤੋਣੀ ਸੂਰਜ ਕਟਪਾਲੀਆ ਦੀ ਸਭ ਕੋ ਰਾਮ ਰਾਮ।
1: ਹੁਣੇ ਖਾਨਾ ਖਜ਼ਾਨਾ ਪ੍ਰੋਗਰਾਮ ਵਿਚ ਸੂਰਜ ਕਟਪਾਲੀਆ ਤੁਹਾਕੂ ਦੱਸਿੰਦੇ ਪਏ ਹਾਵੇ ਕਿ ਲਿੱਟੀ ਚੋਖਾ ਕਿੰਜ ਬਣਾਵਣਾ ਹੈ ਤੇ ਵਾਲਾ ਬਣਾਓ ਖਾਓ ਤੇ ਮਹਿਮਾਨਾਂ ਕੋ ਵੀ ਖਵਾਵੋ। ਤੇ ਹੁਣ ਮੈਂ ਤੁਹਾਕੂ ਸੁਣਵੇਂਦੀ ਪਈ ਹਾਂ ਇੱਕ ਬਹੁ ਵਧੀਆ ਸੁਫੀਆਨਾ ਕਲਾਮ। ਆ ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ, ਦਿਲ ਵਾਜਾ ਮਾਰਦਾ, ਆਜਾ ਪਰਦੇਸੀਆ ਵਾਸਤਾਈ ਪਿਆਰ ਦਾ।

0: ਸਹਾਈ ਸੋਫੀਆ ਮਲਿਕ ਦਾ ਗਾਇਆ ਗੀਤ ਸਰਾਇਕੀ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਆਲ ਇੰਡੀਆ ਰੇਡੀਓ ਤੋਂ ਪੇਸ਼ ਕੀਤਾ ਗਿਆ ਹੈ। ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋ ਸੀ ਤਾਂ ਵਾਲਾ ਖਤ ਵਿਚ ਲਿਖ ਗੱਲ ਲੋ, ਅਸਾਂ ਉਡੀਕ ਕਰ ਸਾਂ ਤੁਹਾਡੇ ਖਤਾਂ ਦੀ। ਤੇ ਹੁਣ ਹਰਜੀਤ ਕੌਰ ਕੋ ਇਜਾਜ਼ਤ ਦੇਵੋ, ਘਰਾਂ ਕੋ ਜੁਲਦੇ ਹਾਂ, ਵਲ ਮਿਲ ਸਾਂ।
1: ਸਾਮੀ ਤੁਸੀਂ ਸਰਮਾਤ ਫਰਮਾ ਰਹੇ ਸੀ ਸਰਾਇਕੀ ਪ੍ਰੋਗਰਾਮ ਜੋਕ ਮਾਹਿਤੀ। ਸ਼ਾਮ ਦੇ 5:30 ਵਜੇ ਨੇ ਦੇਸ਼ ਪੰਜਾਬ ਪ੍ਰੋਗਰਾਮ ਦੀ ਮਜਲਿਸ ਦਾ ਆਗਾਜ਼ ਕਰਦੇ ਹਾਂ।

ਸਾਮਿਨ ਦੀ ਖਿਦਮਤ ਨਵਜੋਤ ਸਲਾਮ ਅਰਜ਼ ਕਰਦੀ ਹੈ। ਹੋਰ ਸੁਣਾਓ ਕੀ ਹਾਲ ਚਾਲ ਹੈ ਜੀ? ਹਾਲ ਚਾਲ ਵਧੀਆ ਹੋਣਗੇ, ਤਬੀਤਾਂ ਵੀ ਵਾਲ ਹੋਣਗੀਆਂ। ਸੋ ਜਿਹੜਾ ਮੌਸਮ ਹੈ ਉਹ ਬਦਲਾਵ ਚ ਹੈ, ਯਾਨੀ ਕਦੀ ਮੀਂਹ ਹਨੇਰੀ ਵੀ ਹੈ ਤੇ ਕਦੀ ਗਰਮੀ ਵੀ ਹੈ। ਸੋ ਉਸ ਸੋਹਣੇ ਅੱਲਾ ਦੀ ਰਜ਼ਾ ਇਹੀ ਹੈ ਤਾਂ ਸਾਡੀ ਵੀ ਰਜ਼ਾ ਇਹੀ ਹੈ। ਇਧਰ ਅੱਜ ਇਸ ਮਜਲਿਸ ਦੇ ਪ੍ਰੋਗਰਾਮ ਦੱਸ ਦਈਏ ਜੀ, ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਗੱਲ। ਅਗਲਾ ਸਿਲਸਿਲਾ ਸੁਖਨ ਦੇ ਵਾਰਿਸ, ਜਿਸਦੇ ਤਹਿਤ ਅੱਜ ਤੁਸੀਂ ਸ਼ਿਵ ਬਟਾਲਵੀ ਦੀਆਂ ਰਚਨਾਵਾਂ ਸਮਾਤ ਫਰਮਾਓਗੇ। ਅੱਜ ਇੱਕ ਗੁਲੂਕਾਰ ਦੇ ਤਹਿਤ ਤੁਸੀਂ ਸੁਣੋਗੇ ਅਮਰਿੰਦਰ ਗਿੱਲ ਦੇ ਗਾਏ ਨਗਮੇ। ਤੇ ਸਾਡਾ ਆਖਰੀ ਸਿਲਸਿਲਾ ਤਮੰਨਾ ਦਾ।

ਜੇ ਅਸੀਂ ਗੱਲ ਕਰੀਏ ਮੰਟੋ ਦੇ ਸਾਹਿਤਕ ਯੋਗਦਾਨ ਦੀ ਤੇ ਵੰਡ ਦੀ ਤ੍ਰਾਸਦੀ ਜਿਹੜੀ ਸੀ ਉਹ ਉਨ੍ਹਾਂ ਨੇ ਖਾਸ ਲਿਖੀ। ਮੰਟੋ ਨੇ ਭਾਰਤ ਪਾਕਿਸਤਾਨ ਵੰਡ 1947 ਦੇ ਦੌਰਾਨ ਹੋਈ ਹਿੰਸਾ ਅਤੇ ਦਰਦ ਨੂੰ ਬੜੀ ਹੀ ਨਜ਼ਦੀਕੀ ਦੇ ਨਾਲ ਵੇਖਿਆ ਸੀ। ਉਨ੍ਹਾਂ ਦੀਆਂ ਕਹਾਣੀਆਂ ਵਿਚ ਵੰਡ ਦੀ ਪੀੜਾ, ਔਰਤਾਂ ਉਤੇ ਹੋਏ ਅਤਿਆਚਾਰ ਅਤੇ ਇਨਸਾਨੀਅਤ ਦੇ ਖਤਮ ਹੋਣ ਦਾ ਸਪਸ਼ਟ ਚਿਤਰਣ ਮਿਲਦਾ ਹੈ। ਮੰਟੋ ਸਾਹਿਤ ਸਾਦਤ ਹਸਨ ਮੰਟੋ ਬੜੇ ਹੀ ਬੇਬਾਕ ਕਹਾਣੀਕਾਰ ਮੰਨੇ ਗਏ ਸਨ ਔਰ ਬੜੇ ਹੀ ਵਿਵਾਦਪੂਰਨ ਵਿਸ਼ਿਆਂ ਤੇ ਉਨ੍ਹਾਂ ਨੇ ਕਹਾਣੀਆਂ ਵੀ ਰਚੀਆਂ। ਉਨ੍ਹਾਂ ਨੇ ਸਮਾਜ ਦੁਆਰਾ ਛੁਪਾਏ ਜਾਂਦੇ ਵਿਸ਼ਿਆਂ ਜਿਵੇਂ ਕਿ ਵੇਸ਼ਿਆਵਰਤੀ, ਕਾਮੁਕਤਾ ਤੇ ਸਮਾਜਿਕ ਪਖੰਡ ਉਤੇ ਖੁੱਲ ਕੇ ਲਿਖਿਆ, ਜਿਸ ਕਾਰਨ ਉਨ੍ਹਾਂ ਤੇ ਕਈ ਵਾਰ ਅਸ਼ਲੀਲਤਾ ਦੇ ਮੁਕਦਮੇ ਵੀ ਚੱਲੇ। ਮੰਟੋ ਦੀਆਂ ਪ੍ਰਮੁੱਖ ਕਹਾਣੀਆਂ ਦੇ ਵਿਚ ਟੋਬਾ ਟੇਕ ਸਿੰਘ, ਖੋਲ ਦੋ, ਠੰਡਾ ਗੋਸ਼ਤ, ਕਾਲੀ ਸਲਵਾਰ ਅਤੇ ਬੂ ਉਨ੍ਹਾਂ ਦੀਆਂ ਬੜੀਆਂ ਹੀ ਮਸ਼ਹੂਰ ਕਹਾਣੀਆਂ ਸਨ।

ਕਹਾਣੀਕਾਰ ਵਜੋਂ ਉਨ੍ਹਾਂ ਦੀ ਸ਼ੈਲੀ ਜਿਹੜੀ ਕਹਾਣੀ ਦੀ ਸੀ ਉਹ ਬੜੀ ਹੀ ਸਿੱਧੀ, ਯਥਾਰਥਵਾਦੀ ਅਤੇ ਮਾਰਮਿਕ ਸੀ। ਕਿਸੇ ਵੀ ਪਾਠਕ ਦੇ ਮਨ ਨੂੰ ਉਹ ਸਿੱਧਾ ਢੋਹ ਲੈਂਦੇ ਸੀ ਔਰ ਆਪਣੇ ਜਿਹੜੇ ਗੱਲ ਕਰੀਏ ਦਿਲ ਦੇ ਉੱਤੇ ਜਾ ਕੇ ਛਾਪ ਛੱਡ ਦਿੰਦੀ ਸੀ ਉਨ੍ਹਾਂ ਦੀ ਕਹਾਣੀ ਕਹਿਣ ਦੀ ਸ਼ੈਲੀ। ਉਹ ਬਿਨਾਂ ਕਿਸੇ ਝਿਜਕ ਦੇ ਸੱਚ ਬਿਆਨ ਕਰਦੇ ਸਨ। ਟੋਬਾ ਟੇਕ ਸਿੰਘ ਨਾਮਕ ਕਹਾਣੀ ਦੇ ਵਿਚ ਇਸ ਭਾਰਤ ਦੇ ਵੰਡ ਦੇ ਦਰਦ ਦੀ ਕਹਾਣੀ ਬਿਆਨ ਕਰਨ ਵਾਲੀ ਕਹਾਣੀ ਨੂੰ ਸਭ ਤੋਂ ਸ਼ਕਤੀਸ਼ਾਲੀ ਕਹਾਣੀ ਮੰਨੀ ਜਾਂਦੀ ਹੈ, ਜੋ ਪਾਗਲਖਾਨੇ ਦੇ ਮਰੀਜ਼ਾਂ ਦੇ ਦ੍ਰਿਸ਼ਟੀਕੋਣ ਤੋਂ ਵੰਡ ਦੇ ਬੇਤੁਕੇਪਣ ਨੂੰ ਦਰਸਾਉਂਦੀ ਹੈ।

ਉਪਨਿਵੇਸ਼ ਕਾਲ ਦੇ ਵਿਚ ਤੇ ਬਾਅਦ ਦੇ ਵਿਚ ਸਵਤੰਤਰ ਪਾਕਿਸਤਾਨ ਦੇ ਵਿਚ ਵੀ ਮੰਟੋ ਨੂੰ ਅਸ਼ਲੀਲਤਾ ਦੇ ਆਰੋਪਾਂ ਦੇ ਵਿਚ ਕੁਲ 6 ਵਾਰ ਮੁਕਦਮਾ ਦਾ ਸਾਹਮਣਾ ਕਰਨਾ ਪੈ ਗਿਆ ਸੀ, ਜਿਨ੍ਹਾਂ ਦੇ ਵਿਚ ਇਕ ਦੇ ਵਿਚ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਤੇ ਉਨ੍ਹਾਂ ਨੂੰ ਜੁਰਮਾਨਾ ਵੀ ਕੀਤਾ ਗਿਆ। ਉਨ੍ਹਾਂ ਦੀ ਸਭ ਤੋਂ ਪ੍ਰਸਿੱਧ ਰਚਨਾ 1947 ਦੇ ਵਿਚ ਭਾਰਤ ਔਰ ਪਾਕਿਸਤਾਨ ਦੇ ਵਿਭਾਜਨ ਤੋਂ ਬਾਅਦ ਲਿਖੀ ਗਈ ਉਨ੍ਹਾਂ ਦੀਆਂ ਕਹਾਣੀਆਂ ਸਨ।

ਸਾਦਤ ਹਸਨ ਮੰਟੋ ਵੱਲੋਂ ਰਚੀ ਗਈ ਟੋਬਾ ਟੇਕ ਸਿੰਘ 1947 ਦੇ ਵਿਭਾਜਨ ਦੀ ਤ੍ਰਾਸਦੀ ਤੇ ਆਧਾਰਿਤ ਇਕ ਕਹਾਣੀ ਸੀ ਜੋ ਕਿ ਪਾਗਲਖਾਨੇ ਦੇ ਕੈਦੀਆਂ ਦੇ ਤਬਾਦਲੇ ਦੇ ਵਜੋਂ ਵਿਭਾਜਨ ਦੀ ਵਿਸੰਗਤੀ ਨੂੰ ਦਰਸਾਉਂਦੀ ਸੀ। ਮੁੱਖ ਪਾਤਰ ਬਿਸ਼ਨ ਸਿੰਘ ਜਿਹੜਾ ਸੀ ਆਪਣੇ ਪਿੰਡ ਟੋਬਾ ਟੇਕ ਸਿੰਘ ਨੂੰ ਭਾਰਤ ਜਾਂ ਪਾਕਿਸਤਾਨ ਦੇ ਵਿਚੋਂ ਕਿਸੇ ਇਕ ਨੂੰ ਚੁਣਨ ਲਈ ਬੜਾ ਹੀ ਅਸਮਰਥ ਸੀ, ਜਿਸ ਕਰਕੇ ਉਹ ਜਿਹੜਾ ਬਾਰਡਰ ਤੇ ਹੀ ਦਮ ਤੋੜ ਦਿੰਦਾ ਹੈ। ਇਸ ਕਹਾਣੀ ਦੇ ਵਿਚ ਉਸਦਾ ਦਰਦ ਬੜਾ ਹੀ ਬਖੂਬੀ ਮੰਟੋ ਨੇ ਦਰਸਾਇਆ। ਬਿਸ਼ਨ ਸਿੰਘ ਨੂੰ ਇਹ ਸਮਝ ਨਹੀਂ ਆਉਂਦਾ ਸੀ ਕਿ ਉਹਦਾ ਘਰ ਪਾਕਿਸਤਾਨ ਦੇ ਵਿਚ ਹੈ ਜਾਂ ਭਾਰਤ ਦੇ ਵਿਚ। ਉਹ ਆਪਣੀ ਜੜਾਂ ਤੋਂ ਅਲੱਗ ਹੋਣ ਨੂੰ ਬਿਲਕੁਲ ਤਿਆਰ ਨਹੀਂ ਸੀ। ਔਰ ਅਖੀਰਲੇ ਜਿਹੜਾ ਦ੍ਰਿਸ਼ ਸੀ ਉਹਦੇ ਵਿਚ ਉਸਨੂੰ ਜਬਰਨ ਸੀਮਾ ਪਾਰ ਕਰਾਈ ਜਾਂਦੀ ਹੈ ਔਰ ਉਹ ਵਿਚ ਦੇ ਨੋ ਮੈਨ ਲੈਂਡਸ ਤੇ ਗਿਰ ਕੇ ਜਿਹੜਾ ਆ ਉਹ ਮਰ ਜਾਂਦਾ ਹੈ। ਇਹ ਦਰਸਾਉਂਦਾ ਹੈ ਕਿ ਉਸਨੂੰ ਨਾ ਭਾਰਤ ਵਿਚ ਜਗ੍ਹਾ ਮਿਲੀ ਤੇ ਨਾ ਹੀ ਪਾਕਿਸਤਾਨ ਦੇ ਵਿਚ। ਉਹ ਬਾਰਡਰ ਤੇ ਹੀ ਆਪਣਾ ਦਮ ਤੋੜ ਦਿੰਦਾ ਹੈ। ਇਸ ਤਰ੍ਹਾਂ ਦੀ ਕਹਾਣੀ ਜੋ ਕਿ ਬੜੀ ਹੀ ਦਿਲ ਨੂੰ ਛੂਹਣ ਵਾਲੀ ਕਹਾਣੀ ਸੀ, ਉਸ ਵੇਲੇ ਦੇ ਵਿਭਾਜਨ ਦੀ ਤ੍ਰਾਸਦੀ ਨੂੰ ਦਰਸਾਉਂਦੀ ਸੀ। ਇਹ ਸਾਰੀਆਂ ਗੱਲਾਂ ਜਿਹੜਾ ਮੰਟੋ ਦੀਆਂ ਕਹਾਣੀਆਂ ਦੇ ਵਿਚ ਸਾਨੂੰ ਦਿਸਦੀ ਸੀ। ਬੜੇ ਹੀ ਉੱਗੇ ਵਿਦਵਾਨ, ਮਾਰਮਿਕ ਤੇ ਦਿਲ ਨੂੰ ਟੂਣ ਵਾਲੇ ਜਿਹੜੇ ਕਹਾਣੀਕਾਰ ਸਨ ਮੰਟੋ।

0: ਸਾਹਮਣੇ ਇਹ ਤਾਂ ਸੀ ਅੱਜ ਦੀ ਗੱਲ ਜਿਸ ਵਿਚ ਅੱਜ ਆਪਾਂ ਚਰਚਾ ਕੀਤੀ ਮੰਟੋ ਤੇ ਉਸਦੇ ਸਾਹਿਤ ਦੇ ਬਾਰੇ ਚ ਆਉਣ ਵਧਦੇ ਹਾਂ ਅਗਲੇ ਸਿਲਸਿਲੇ ਵੱਲ ਅਗਲਾ ਸਿਲਸਿਲਾ ਸੁਖਨ ਦੇ ਵਾਰਿਸ ਸੁਖਨ ਦੇ ਵਾਰਿਸ ਤਹਿਤ ਅੱਜ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ ਵੱਖ ਵੱਖ ਆਵਾਜ਼ਾਂ ਚ ਸ਼ਿਵ ਬਟਾਲਵੀ ਜੋ ਕਿ ਕਿਸੇ ਵੀ ਤਾਰੁਫ਼ ਦਾ ਮੁਹਤਾਜ ਨਹੀਂ ਹੈ ਸ਼ਿਵ ਬਟਾਲਵੀ ਨੂੰ ਪੰਜਾਬ ਦਾ ਹਰ ਕੋਈ ਰਹਿਣ ਵਾਲਾ ਬਾਸ਼ਿੰਦਾ ਜਾਣਦਾ ਹੈ ਸ਼ਿਵ ਬਟਾਲਵੀ ਪੰਜਾਬ ਦੇ ਪੰਜਾਬੀ ਭਾਸ਼ਾ ਦੇ ਇਹ ਬੜੇ ਹੀ ਪ੍ਰਸਿੱਧ ਕਵੀ ਸਨ ਜਿਨ੍ਹਾਂ ਨੇ ਰੋਮਾਂਟਿਕ ਕਵਿਤਾਵਾਂ ਦੇ ਲਈ ਬਹੁਤ ਜ਼ਿਆਦਾ ਇਹਨਾਂ ਨੂੰ ਜਾਣਿਆ ਜਾਂਦਾ ਹੈ ਜਿਨ੍ਹਾਂ ਦੇ ਵਿੱਚ ਭਾਵਨਾ ਦਾ ਉਭਾਰ ਜੁਦਾਈ ਮਿਲਨ ਤੇ ਪ੍ਰੇਮੀ ਦੇ ਦਰਦ ਨੂੰ ਬਖੂਬੀ ਦੱਸਿਆ ਗਿਆ ਹੈ ਸ਼ਿਵ ਬਟਾਲਵੀ ਦਾ ਜਨਮ 1936 ਵਿਚ ਹੋਇਆ ਸੀ ਔਰ ਦਰਦ ਪ੍ਰੇਮ ਵਿਰਾ ਇਸ ਬਾਰੇ ਹੀ ਉਨ੍ਹਾਂ ਨੇ ਕਵਿਤਾਵਾਂ ਲਿਖੀਆਂ ਜੋ ਕਿ ਕਾਫੀ ਪਸੰਦ ਵੀ ਕੀਤੀਆਂ ਗਈਆਂ 1967 ਦੇ ਵਿਚ ਸਾਹਿਤ ਅਕਾਦਮੀ ਪੁਰਸਕਾਰ ਪਾਉਣ ਵਾਲੇ ਉਹ ਸਭ ਤੋਂ ਘੱਟ ਉਮਰ ਦੇ ਕਵੀ ਸਨ ਜਾਂ ਸਾਹਿਤਕਾਰ ਕਹਿ ਸਕਦੇ ਹਾਂ ਉਹ ਬਣ ਗਏ ਸੀ ਤਾਂ ਸਭ ਤੋਂ ਪਹਿਲਾਂ ਸੁਣਦੇ ਹਾਂ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਆਵਾਜ਼ ਮਹਿੰਦਰ ਕਪੂਰ
1: ਮੁਹੱਬਤ

ਸੁਖਨ ਦੇ ਵਾਰਿਸ ਤਹਿਤ ਤੁਸੀਂ ਸਮਾਤ ਫਰਮਾ ਰਹੇ ਹੋ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ। ਸ਼ਿਵ ਕੁਮਾਰ ਜੀ ਨੂੰ ਅਸੀਂ ਜਾਣਦੇ ਹਾਂ 23 ਜੁਲਾਈ 1936 ਨੂੰ ਪਾਕਿਸਤਾਨ ਦੇ ਲੋਟੀਆ ਸ਼ੰਕਰਗੜ੍ਹ ਤਹਿਸੀਲ ਦੇ ਵਿਚ ਉਨ੍ਹਾਂ ਦਾ ਜਨਮ ਹੋਇਆ ਔਰ ਵੰਡ ਤੋਂ ਬਾਅਦ ਪਰਿਵਾਰ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਵਿਖੇ ਚਲਾ ਆਇਆ। ਇਸ ਤੋਂ ਬਾਅਦ 1953 ਦੇ ਵਿਚ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਦੇ ਵਿਚੋਂ ਮੈਟ੍ਰਿਕ ਕੀਤੀ ਔਰ ਕ੍ਰਿਸ਼ਨ ਕਾਲਜ ਦੇ ਵਿਚ ਐਸ ਸੀ ਪ੍ਰੋਗਰਾਮ ਦੇ ਵਿਚ ਉਹ ਦਾਖਲ ਹੋ ਗਏ। ਉਸ ਤੋਂ ਬਾਅਦ ਉਨ੍ਹਾਂ ਨੇ ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ਦੇ ਵਿਚ ਆਪਣੀ ਪੜ੍ਹਾਈ ਜਾਰੀ ਰੱਖੀ। ਆਓ ਸੁਣਦੇ ਹਾਂ ਅਗਲੀ ਰਚਨਾ ਨੁਸਰਤ ਫਤਿਹ ਅਲੀ ਖਾਨ ਦੀ ਆਵਾਜ਼।

ਸੁਖਨ ਦੇ ਵਾਰਿਸ ਤਹਿਤ ਤੁਸੀਂ ਸਮਾਤ ਫਰਮਾ ਰਹੇ ਹੋ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ ਵੱਖ ਵੱਖ ਆਵਾਜ਼ਾਂ ਚ। ਸ਼ਿਵ ਬਟਾਲਵੀ ਪ੍ਰੇਮ ਦੀ ਨਾਕਾਮੀ ਦੀ ਵਜ੍ਹਾ ਦੇ ਕਰਕੇ ਸ਼ਿਵ ਦੀਆਂ ਰਚਨਾਵਾਂ ਦੇ ਵਿਚ ਵਿਰਹਾ ਤੇ ਦਰਦ ਨੂੰ ਮਹਿਸੂਸ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ ਇਨ੍ਹਾਂ ਨੂੰ ਬਿਰਹਾ ਦਾ ਸੁਲਤਾਨ ਕਿਹਾ ਔਰ ਇਸੀ ਨਾਮ ਦੇ ਨਾਲ ਬੜੇ ਹੀ ਪ੍ਰਸਿੱਧ ਹੋਏ ਨੇ। ਗਜ਼ਲ ਗਾਇਕ ਜਗਜੀਤ ਸਿੰਘ ਚਿਤਰਾ ਸਿੰਘ ਨੇ ਵੀ ਜਿਹੜੀ ਐਲਬਮ ਕੱਢੀ ਸੀ ਉਹਦੇ ਵਿੱਚ ਸ਼ਿਵ ਦੀਆਂ ਰਚਨਾਵਾਂ ਨੂੰ ਲੈ ਕੇ ਆਵਾਜ਼ ਦਿੱਤੀ। ਇਸ ਤੋਂ ਇਲਾਵਾ ਮਸ਼ਹੂਰ ਜਿਹੜੀਆਂ ਰਚਨਾਵਾਂ ਨੇ, ਪੀੜਾਂ ਦਾ ਪਰਾਗਾ, ਮੈਨੂੰ ਵਿਦਾ ਕਰੋ, ਗਜ਼ਲਾਂ ਤੇ ਗੀਤ, ਆਰਤੀ, ਲਾਜਵੰਤੀ, ਆਟੇ ਦੀਆਂ ਚਿੜੀਆਂ, ਲੂਣਾ, ਕਹਾਣੀ, ਮੈਂ ਤੇ ਮੈਂ, ਦਰਦਮੰਦਾਂ ਦੀਆਂ ਆਹਾਂ, ਸੋਗ, ਅਲਵਿਦਾ, ਇਹ ਸਾਰੀਆਂ ਕਹਾਣੀਆਂ ਤੇ ਕਵਿਤਾਵਾਂ ਦਾ ਸੰਗ੍ਰਹਿ ਹੈ। ਸੁਣਦੇ ਹਾਂ ਚਿਤਰਾ ਸਿੰਘ ਦੀ ਆਵਾਜ਼ 'ਚ।

ਤੁਸੀਂ ਸਮਾਤ ਫਰਮਾ ਰਹੇ ਸੀ ਪ੍ਰੋਗਰਾਮ ਸੁਖਨ ਦੇ ਵਾਰਿਸ, ਜਿਸ ਦੇ ਤਹਿਤ ਅੱਜ ਤੁਸੀਂ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ ਸਮਾਤ ਫਰਮਾਈਆਂ ਵੱਖ ਵੱਖ ਆਵਾਜ਼ਾਂ ਚ। ਆਉਣ ਵਧਦੇ ਹਾਂ ਅਗਲੇ ਸਿਲਸਿਲੇ ਵੱਲ। ਅਗਲਾ ਸਿਲਸਿਲਾ ਇੱਕ ਗੁਲਕਾਰ, ਜਿਸ ਦੇ ਤਹਿਤ ਅੱਜ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਅਮਰਿੰਦਰ ਗਿੱਲ ਦੇ ਗਾਏ ਵੱਖ ਵੱਖ ਗੀਤ। ਆਓ ਸਭ ਤੋਂ ਪਹਿਲਾਂ ਸੁਣਦੇ ਹਾਂ ਉਹਨਾਂ ਦੀ ਆਵਾਜ਼, ਇਹ ਬੜਾ ਹੀ ਮਕਬੂਲ ਗੀਤ।

ਇਹ ਗੁਲਕਾਰ ਤਹਿਤ ਤੁਸੀਂ ਸੰਗਤ ਫਰਮਾ ਰਹੇ ਹੋ ਅਮਰਿੰਦਰ ਗਿੱਲ ਦੇ ਗਾਏ ਗੀਤ। ਆਓ ਸੁਣਦੇ ਹਾਂ ਅਗਲਾ ਗੀਤ, ਬੜਾ ਹੀ ਮਕਬੂਲ ਗੀਤ, ਬੁੱਢੇ ਡੋਰੀਆ।

ਲਓ ਜੀ ਸਾਮੀਨ ਤਮੰਨਾ ਦੇ ਇਸ ਨਗਮੇ ਦੇ ਨਾਲ ਹੀ ਦੇਸ਼ ਪੰਜਾਬ ਦੇਸ਼ ਮਜਲਿਸ ਦਾ ਵੇਲਾ ਇੱਥੇ ਹੀ ਮੁਕਦਾ ਹੈ। ਇਨਸ਼ਾਅੱਲਾ ਕੱਲ ਸ਼ਾਮ ਫਿਰ ਮੁਲਾਕਾਤ ਹੋਏਗੀ, ਉਦੋਂ ਤੱਕ ਲਈ ਦੇ ਦਿਓ ਇਜਾਜ਼ਤ। ਖੁਦਾ ਹਾਫਿਜ਼।

0: ਜੁੜੀਆ ਰਾਮ ਜੀ ਲੰਘ ਆਈਏ ਜੀ
1: ਆਜੋ ਆਜੋ ਆਜੋ ਆਜੋ ਬਲ ਸਾਹਿਬ ਆਜੋ ਬੱਚੇ ਵਾਲੇ ਆਜੋ
0: ਰੁੜੀਆ ਰਾਮ ਜੀ ਜੈ ਹਿੰਦ ਜੀ
1: ਜੈ ਜੀ ਜੈ ਜੀ ਬਾਲ ਸਾਹਿਬ ਸੁਣਾਓ ਕੀ ਹਾਲ ਚਾਲ ਹੈ
0: ਹਾਲੇ ਚਾਲੇ ਵਾਹ ਵਾਹ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ
1: ਹਾਲ ਚਾਲ ਤਗੜਾ ਹਾਲ ਚਾਲ ਤਗੜਾ ਦੇਖੋ ਜਿੱਦਾਂ ਕਹਿੰਦੇ ਆ ਕਿ ਹਰ ਬੰਦਾ ਜਿੱਥੇ ਵੀ ਰਹਿੰਦਾ ਹੈ
0: ਜੀ
1: ਉਹਦਾ ਆਲਾ ਦੁਆਲਾ ਹੈ
0: ਅੱਛਾ ਜੀ
1: ਉਸ ਆਲੇ ਦੁਆਲੇ ਦਾ ਪ੍ਰਭਾਵ ਸੁਭਾਵਿਕ ਹੈ ਕਿ ਉਸ ਬੰਦੇ ਦੀ ਸ਼ਖਸੀਅਤ ਤੇ ਉਸ ਬੰਦੇ ਦੀ ਰਹਿਤਲ ਤੇ ਬੋਲ ਚਾਲ ਦੇ ਉੱਤੇ ਪੈਂਦਾ ਹੀ ਪੈਂਦਾ ਹੈ
0: ਪੈਣਾ ਹੀ ਪੈਣਾ ਜੀ ਬਿਲਕੁਲ
1: ਹੁਣ ਆਪਣੇ ਨਿਆਣੇ ਜਿਹੜੇ ਬਾਹਰ ਨੂੰ ਜਾਂਦੇ ਹੈ ਵਲਾਇਤ ਨੂੰ ਜਾਂਦੇ ਹੈ
0: ਜੇ
1: ਉਹ ਸਾਲ ਦੋ ਸਾਲ ਲਾ ਕੇ ਆਉਂਦੇ ਉਹਨੇ ਬੋਲੀ ਬਦਲੀ ਹੁੰਦੀ ਹੈ ਨਾ
0: ਬਦਲੀ ਹੁੰਦੀ ਬਿਲਕੁਲ
1: ਰਹਿਣ ਸਹਿਣ ਬਦਲਿਆ ਹੁੰਦਾ ਖਾਣ ਪੀਣ ਬਦਲਿਆ ਹੁੰਦਾ
0: ਸਹੀ ਗੱਲ ਹੈ ਜੀ
1: ਇਹ ਸੁਭਾਵਿਕ ਹੈ
0: ਜੀ
1: ਕਿ ਪਰ ਇੱਕ ਗੱਲ ਦੇਖੋ ਇਹ ਤਾਂ ਕਹਿੰਦੇ ਹੁੰਦੇ ਜੈਸਾ ਦੇਸ ਪੈਸਾ ਭੇਸ ਉਹ ਗੱਲ ਹੋ ਜਾਂਦੀ ਹੈ
0: ਜੀ
1: ਪਰ ਇਹ ਹੈ ਵੀ ਦੂਜੇ ਦਾ ਮੂੰਹ ਜੇ ਲਾਲ ਹੋਵੇ ਚਪੇੜ ਮਾਰ ਕੇ ਆਪਣਾ ਲਾਲ ਨਹੀਂ ਕਰਨਾ ਚਾਹੀਦਾ
0: ਠੀਕ ਹੈ ਜੀ
1: ਹੈ ਕਿ ਨਹੀਂ
0: ਸਹੀ ਗੱਲ ਸੋ
1: ਕਿਉਂਕਿ ਕੋਈ ਵੀ ਚੀਜ਼ ਹੈ ਨਾ ਬਲ ਸਾਹਿਬ ਉਸ ਖਿੱਤੇ ਖੇਤਰ ਦੀਆਂ ਲੋੜਾਂ ਦੇ ਮੁਤਾਬਕ ਹੈ ਉੱਥੋਂ ਦਾ ਵਾਤਾਵਰਣ
0: ਜੀ
1: ਮੇਲ ਨਹੀਂ ਖਾਂਦਾ
0: ਬਿਲਕੁਲ ਜੀ
1: ਹੁਣ ਜੇ ਆਪਾਂ ਕਹੀਏ ਜੀ ਸਾਡੀ ਖੁਰਾਕ ਜਿਹੜੀ ਹੈ ਪਹਾੜ ਵਾਲੇ ਜਿਹੜੇ ਲੋਕ ਰਹਿੰਦੇ ਹੈ
0: ਹਾਂਜੀ
1: ਕਿਉਂਕਿ ਪਹਾੜ ਵਾਲਿਆਂ ਦੀ ਸਿਹਤ ਅਲੱਗ ਤਰ੍ਹਾਂ ਦੀ ਹੈ
0: ਬਿਲਕੁਲ ਜੀ
1: ਹੁਣ ਰਾਜਸਥਾਨ ਵਾਲੇ ਪਾਸੇ ਚਲੇ ਜਾਓ ਉਹਨਾਂ ਦੀ ਸਿਹਤ ਉਹਨਾਂ ਦਾ ਰਹਿਣ ਸਹਿਣ ਉਹਨਾਂ ਦਾ ਖਾਣ ਪੀਣ ਅਲੱਗ ਤਰ੍ਹਾਂ ਦਾ
0: ਬਿਲਕੁਲ ਜੀ
1: ਉਹ ਉੱਥੋਂ ਮੁਤਾਬਕ ਹੈ
0: ਸਹੀ ਗੱਲ ਹੈ ਜੀ
1: ਅੱਜ ਹੋ ਕੀ ਰਿਹਾ ਕਿ ਅਸੀਂ ਜਿਹੜਾ ਸਾਰਾ ਕੁਝ ਨਾ ਜਿੱਦਾਂ ਕਹਿੰਦੇ ਮਿਕਸ ਵੈਜੀਟੇਬਲ ਬਣਾਈ ਜਾਂਦੇ
0: ਹਾਂ ਹਾਂਜੀ
1: ਹੈ ਨਾ
0: ਬਿਲਕੁਲ
1: ਵੀ ਜਿਹੜਾ ਸਾਡਾ ਖਾਣਾ ਪੀਣਾ ਨਹੀਂ ਹੈ ਜਾਂ ਜਿਹੜਾ ਸਾਡਾ ਰਹਿਣਾ ਸਹਿਣਾ ਨਹੀਂ ਹੈ
0: ਹਾਂਜੀ
1: ਉਹਨੂੰ ਅਸੀਂ ਅਖਤਿਆਰ ਕਰਕੇ ਆਪਣੀ ਜੀਵਨ ਸ਼ੈਲੀ ਨੂੰ ਜਿਹੜਾ ਹੈ ਕਿਤੇ ਨਾ ਕਿਤੇ ਖਤਰਾ ਪੈਦਾ ਕਰ ਰਹੇ ਹਾਂ
0: ਸਹੀ ਗੱਲ ਹੈ ਜੀ ਖੇਤੀ ਵਿਗਿਆਨੀ ਹੁਣ ਇਹੀ ਕਹਿੰਦੇ ਆ ਵੀ ਖੇਤੇ ਦੇ ਹਿਸਾਬ ਨਾਲ ਹੀ ਹੁਣ ਰੱਬ ਨੇ ਦੇਖੋ ਚੀਜ਼ ਇੱਦਾਂ ਦੀ ਬਣਾਈ ਹੈ ਕਿ ਜਿਹੜੇ ਖੇਤੇ ਵਿੱਚ ਕੋਈ ਫਸਲ ਉੱਗਦੀ ਹੈ ਉੱਥੋਂ ਦੇ ਲੋਕਾਂ ਨੂੰ ਪਚੂਗੀ ਉਹ ਸਮੁੰਦਰ ਦੇ ਕੰਢੇ ਤੇ ਜਿਹੜੇ ਲੋਕ ਰਹਿ ਰਹੇ ਆ ਉਹਨਾਂ ਨੂੰ ਮੱਛੀ ਪਚੂਗੀ ਜੇ ਆਪਾਂ ਮੱਛੀ ਖਾਵਾਂਗੇ ਤਾਂ ਆਪਾਂ ਨੂੰ ਗਰਮੀ ਪੈਦਾ
1: ਕਰੂਗੀ ਕਰੂਗੀ
0: ਇਸ ਕਰਕੇ ਕੁਦਰਤ ਦਾ ਜਿਹੜਾ ਜਿਵੇਂ ਤੁਸੀਂ ਕਿਹਾ ਕਿ ਕੁਦਰਤ ਦਾ ਇੱਕ ਨਿਯਮ ਹੁੰਦਾ ਹੈ ਉਹਦੇ ਹਿਸਾਬ ਨਾਲ ਹੀ ਆਪਾਂ ਨੂੰ ਚੱਲਣਾ ਪੈਂਦਾ
1: ਚੱਲਣਾ ਪੈਂਦਾ ਹੈ ਸੋ ਜ਼ਿਆਦਾਤਰ ਅੱਜ ਬਲ ਸਾਹਿਬ ਅਸੀਂ ਨਾ ਆਪਣੀ ਸਿਹਤ ਦੇ ਪ੍ਰਤੀ ਚਿੰਤਾ ਤੁਰ ਜ਼ਿਆਦਾ ਹੋ ਗਿਆ
0: ਜੀ
1: ਵੈਸੇ ਤਾਂ ਅੱਜ ਕੱਲ੍ਹ ਚਿੰਤਾ ਹਰ ਪਾਸੇ ਵਧੀ ਹੋਈ ਹੈ
0: ਹਾਂਜੀ
1: ਸਿਹਤ ਨੂੰ ਲੈ ਕੇ ਵੀ ਚਿੰਤਾਵਾਂ ਜਿਹੜੀਆਂ ਹੈ ਸਮਾਜ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਇੰਨੀਆਂ ਜ਼ਿਆਦਾ ਵਿਆਪਕ ਲੈਵਲ ਤੇ ਵਧ ਗਈਆਂ ਹੈ ਕਿ ਹਰ ਬੰਦਾ ਸਿਹਤ ਦੇ ਸੁਧਾਰ ਦੇ ਉਪਰਾਲਿਆਂ 'ਚ ਲੱਗਿਆ ਹੋਇਆ
0: ਸਹੀ ਗੱਲ ਹੈ ਜੀ
1: ਉਹ ਉਪਰਾਲੇ ਜਿਹੜੇ ਹੈ ਉਹ ਕਿਤੇ ਨਾ ਕਿਤੇ ਸਾਨੂੰ ਹੋਰ ਨਿਘਾਰ ਵਾਲੇ ਪਾਸੇ ਲੈ ਜਾਂਦੇ ਆ
0: ਸਹੀ ਗੱਲ
1: ਕਿਉਂਕਿ ਜਿਹੜਾ ਸਾਨੂੰ ਅੱਗੋਂ ਸਮਝਾਉਂਦਾ ਹੈ
0: ਹਾਂਜੀ
1: ਜਾਂ ਜਿਹੜਾ ਸਾਨੂੰ ਸਿਹਤ ਦੇ ਬਾਬਤ ਸਾਰੀਆਂ ਚੀਜ਼ਾਂ ਦੱਸਦਾ ਹੈ
0: ਜੀ
1: ਉਹ ਕਿੰਨਾ ਕੁ ਸਿਹਤ ਵਿਗਿਆਨੀ ਹੈ ਇਹਦੇ ਬਾਰੇ ਤੁਹਾਨੂੰ ਕੁਝ ਨਹੀਂ ਪਤਾ
0: ਸਹੀ ਗੱਲ ਹੈ ਜੀ
1: ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ
0: ਬਿਲਕੁਲ
1: ਹੁਣ ਜਿਹੜਾ ਬੰਦਾ ਤੁਹਾਨੂੰ ਲੈਕਚਰ ਦੇ ਰਿਹਾ ਜਾਂ ਦੱਸ ਰਿਹਾ ਵੀ ਤੁਸੀਂ ਬਾਜਰੇ ਦੀ ਰੋਟੀ ਖਾਓ ਜੀ ਤੁਸੀਂ ਆਹ ਖਾਓ ਤੁਸੀਂ ਆਹ ਨਾ ਖਾਓ ਤੁਸੀਂ ਆਹ ਪੀਓ ਤੁਸੀਂ ਆਹ ਨਾ ਪੀਓ ਉਸ ਬੰਦੇ ਬਾਰੇ ਤੁਸੀਂ ਕੁਛ ਨਹੀਂ ਜਾਣ
0: ਸਹੀ ਗੱਲ ਹੈ ਜੀ
1: ਉਹਦੀ ਯਥਾਰਥ ਕਿੰਨਾ ਕੁ ਉਹਦੀ ਸੱਚਾਈ ਹੈ ਕਿੰਨਾ ਕੁ ਉਹਦੀ ਪਰਖ ਪੜਚੋਲ ਹੈ ਕਿੰਨਾ ਕੁ ਗਿਆਨ ਹੈ ਉਹਦੇ ਕੋਲ ਵਿਗਿਆਨ ਹੈ ਸੋ ਕਿਉਂਕਿ ਉਹਨੇ ਤਾਂ ਆਪਣੇ ਹਿਸਾਬ ਨਾਲ ਆਪਣੀ ਦੁਕਾਨਦਾਰੀ ਕਰ ਰਿਹਾ
0: ਉਹਨੇ ਤਾਂ ਵਿਊ ਲੈਣੇ ਆ ਜੀ
1: ਹੈ ਕਿ ਨਹੀਂ
0: ਸਹੀ ਗੱਲ ਹੈ ਜੀ
1: ਤੇ ਇਸ ਕਰਕੇ ਇਸ ਚੱਕਰ ਦੇ ਵਿੱਚ ਅੱਜ ਬਹੁਤ ਸਾਰੇ ਲੋਕ ਗੁੰਮਰਾਹ ਹੋ ਕੇ
0: ਹਾਂਜੀ
1: ਅਸੀਂ ਆਪਣੀਆਂ ਖੁਰਾਕਾਂ ਆਪਣੀ ਰਹਿਣੀ ਸਹਿਣੀ ਆਪਣੀ ਬੋਲੀ ਆਪਣਾ ਸੱਭਿਆਚਾਰ ਹਰ ਚੀਜ਼ ਤੇ ਸਾਡੀ ਤੇ ਪ੍ਰਭਾਵ ਪੈ ਰਿਹਾ
0: ਸਹੀ ਗੱਲ ਹੈ ਜੀ
1: ਇਹ ਕਿਤੇ ਨਾ ਕਿਤੇ ਸਾਡੇ ਲਈ ਇੱਕ ਜਿੱਦਾਂ ਕਹਿੰਦੇ ਕਿ ਬਹੁਤ ਵੱਡੀ ਖਤਰੇ ਦੀ ਘੰਟੀ ਹੈ
0: ਬਿਲਕੁਲ
1: ਹੁਣ ਤੁਸੀਂ ਦੇਖੋ ਜਿੰਨਾ ਖੇਤਿਆਂ ਦੇ ਵਿੱਚ ਆ ਮੋਬਾਈਲ ਦਾ ਘੱਟ ਉਪਯੋਗ ਹੁੰਦਾ ਹੈ ਜਾਂ ਲੋਕੀ ਮੋਬਾਈਲ ਤੋਂ ਦੂਰ ਨੇ ਸੋਸ਼ਲ ਮੀਡੀਆ ਤੋਂ ਦੂਰ ਨੇ ਉਹ ਲੋਕ ਹਾਲੇ ਵੀ ਕਿਤੇ ਨਾ ਕਿਤੇ ਬਚੇ ਹੋਏ ਨੇ
0: ਸਹੀ ਗੱਲ ਹੈ
1: ਉਹਨਾਂ ਨੇ ਹਰ ਚੀਜ਼ ਨੂੰ ਆਪਣੀ ਨੂੰ ਸੰਭਾਲਿਆ ਹੋਇਆ ਹੁਣ ਇਹ ਕਿਤੇ ਨਾ ਕਿਤੇ ਸਾਡੇ ਕੰਮ ਸਾਡੀ ਜਿੱਦਾਂ ਆਪਾਂ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਇਹ ਚੀਜ਼ ਸਾਡੀਆਂ ਫਸਲਾਂ ਤੇ ਵੀ ਪ੍ਰਭਾਵ ਪਾਏਗੀ
0: ਬਿਲਕੁਲ ਜੀ
1: ਕੱਲ ਨੂੰ ਸਾਡੀ ਖੇਤੀ ਦੇ ਵਿੱਚ ਵੀ ਅਸੀਂ ਕਹਾਂਗੇ ਅਸੀਂ ਬਦਲ ਕਰਕੇ ਰੱਖ ਦੀ
0: ਸਹੀ ਗੱਲ ਹੈ ਜੀ
1: ਤੋ ਕਿਤੇ ਨਾ ਕਿਤੇ ਸਾਨੂੰ ਇਹ ਇੱਕ ਖਤਰੇ ਦੀ ਘੰਟੀ ਹੈ ਇਹ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ
0: ਬਿਲਕੁਲ ਜੀ
1: ਆਪਣੇ ਖਿੱਤੇ ਨਾਲ ਆਪਣੇ ਖੇਤਰ ਨਾਲ ਆਪਣੀਆਂ ਲੋੜਾਂ ਨਾਲ ਆਪਣੀ ਜਿਹੜੀ ਖੁਰਾਕ ਹੈ ਆਪਣੀ ਰਹਿਣੀ ਸਹਿਣੀ ਆਪਣੀ ਬੋਲੀ ਇਹਨਾਂ ਚੀਜ਼ਾਂ ਨਾਲ ਜੁੜ ਕੇ ਰਹੋਗੇ ਤੇ ਤੁਸੀਂ ਰਹੋਗੇ ਤੁਹਾਡਾ ਸਮਾਜ ਜ਼ਿੰਦਾ ਰਹੇਗਾ
0: ਸਹੀ ਗੱਲ ਹੈ
1: ਤੇ ਨਹੀਂ ਤਾਂ ਤੁਹਾਡਾ ਸਮਾਜ ਜ਼ਿੰਦਾ ਨਹੀਂ ਰਹੇਗਾ
0: ਜੇ ਆਪਾਂ ਪਛਾਣ ਹੀ ਆਪਣੀ ਛੱਡ ਦਿੱਤੀ ਫਿਰ ਆਪਾਂ ਦੁਨੀਆ 'ਚ ਵੱਖਰੇ ਤੌਰ ਤੇ ਕਿਵੇਂ ਵਿਚਰ ਸਕਾਂਗੇ
1: ਬਿਲਕੁਲ ਬਿਲਕੁਲ ਇਸੇ ਕਰਕੇ ਨਾ ਇਹਨਾਂ ਚੀਜ਼ਾਂ ਕਰਕੇ ਸਾਡੀ ਦਿੱਖ ਵੱਖਰੀ ਹੈ
0: ਸਹੀ ਗੱਲ ਹੈ
1: ਸਾਡੀ ਪਛਾਣ ਵੱਖਰੀ ਹੈ
0: ਬਿਲਕੁਲ
1: ਉਹ ਕਿਉਂ ਹੈ ਕਿਉਂਕਿ ਸਾਡਾ ਖਾਣ ਪੀਣ ਅਲੱਗ ਤਰ੍ਹਾਂ ਦਾ ਸਾਡਾ ਰਹਿਣ ਸਹਿਣ ਅਲੱਗ ਤਰ੍ਹਾਂ ਦਾ
0: ਬਿਲਕੁਲ
1: ਜੇ ਅਸੀਂ ਏਦਾਂ ਹੀ ਬਦਲੀ ਗਏ ਤੇ ਸਾਡੀ ਤਾਂ ਪਛਾਣ ਹੀ ਨਹੀਂ ਹੋਣੀ
0: ਸਹੀ ਗੱਲ ਹੈ
1: ਕਿ ਕਿਉਂ ਨਾ ਕਿੱਥੋਂ ਦਾ
0: ਬਿਲਕੁਲ ਜੀ ਬਿਲਕੁਲ
1: ਇਸ ਚੀਜ਼ਾਂ ਦਾ ਧਿਆਨ ਰੱਖਣਾ ਹੈ ਤੇ ਸਭ ਤੋਂ ਪਹਿਲਾਂ ਫਿਰ ਅੱਜ ਇੱਦਾਂ ਕਰਦੇ ਹਾਂ ਵੀ ਆਪਣੇ ਕੋਲੇ ਲੜੀਵਾਰ ਆਪਣਾ ਹੋਇਆ ਦੇਸ਼ ਪਰਾਇਆ
0: ਜੀ
1: ਇਹਦੀ ਅੱਜ ਆਪਣੇ ਕੋਲ

0: ਛੇਵੀਂ ਕਿਸ਼ਤ ਹੈ, ਇਹ ਸਾਡੇ ਨਾਲ ਸਾਂਝੀ ਕਰਦੇ ਹਾਂ।
1: ਸੁਣਾ ਦਿਓ ਜੀ।
0: ਪੇਸ਼ ਹੈ ਅਵਤਾਰ ਸਿੰਘ ਵਿਲਿੰਗ ਦੇ ਨੋਵਲ ਤੇ ਆਧਾਰਿਤ ਲੜੀਵਾਰ ਪੰਜਾਬੀ ਨਾਟਕ ਹੋਇਆ ਦੇਸ ਪਰਾਇਆ ਦੀ ਛੇਵੀਂ ਕੜੀ। ਰੇਡੀਓ ਨਾਟਕ ਰੂਪਾਂਤਰ ਬਖਸ਼ਿੰਦਰ।

0: ਲੜੀਵਾਰ ਨਾਟਕ ਹੋਇਆ ਦੇਸ਼ ਪਰਾਇਆ ਦੀ 5ਵੀਂ ਕੜੀ ਵਿੱਚ ਤੁਸੀਂ ਸੁਣ ਚੁੱਕੇ ਹੋ ਕਿ ਕਿਸਾਨ ਸਰੂਪ ਸਿੰਘ ਦੇ ਦੋਵੇਂ ਪੁੱਤਰ ਨਸ਼ਈ ਹੋ ਜਾਂਦੇ ਨੇ। ਉਹਨਾਂ ਵਿੱਚੋਂ ਵੱਡੇ ਪੁੱਤਰ ਸੁਖਜੀਵਨ ਦੀ ਭੇਦ ਭਰੀ ਹਾਲਤ ਵਿੱਚ ਮੌਤ ਹੋ ਜਾਂਦੀ ਹੈ। ਉਸਦਾ ਛੋਟਾ ਪੁੱਤਰ ਕਰਮਪ੍ਰੀਤ ਨਸ਼ੇ ਦੇ ਸੰਬੰਧ ਵਿੱਚ ਆਪਣਾ ਖੂਨ ਤਬਦੀਲ ਕਰਾ ਕੇ ਹਸਪਤਾਲੋਂ ਮੁੜਿਆ ਹੈ। ਸੁਖਜੀਵਨ ਦੀ ਪਤਨੀ ਨਰਿੰਦਰ ਕੌਰ ਕਰਮਪ੍ਰੀਤ ਦੇ ਲੜ ਲਾ ਦਿੱਤੀ ਜਾਂਦੀ ਹੈ।
1: ਓ ਮਹਾਰਾਜ, ਆ ਬੰਨੇ ਤੁਹਾਡੇ ਅੱਗੇ ਹੱਥ, ਤੁਸੀਂ ਤਾਂ ਬਸ ਹੀ ਕਰੋ। ਤੱਤੇ ਪਾਣੀ ਨਾਲ ਵੀ ਘਰ ਜਲਦੇ ਹੁੰਦੇ, ਭਲਾ ਮੁੰਡੇ ਨੂੰ ਖੇਲੇ ਪਿਆ ਰਹਿਣ ਦਿਓ। ਜੇ ਮੂੰਹ ਦੇ ਕੰਨ ਬਲੇਲ ਪੈ ਗਈ ਨਾ, ਉਹਦੀ ਮਾਰੀ ਭੁੱਬ ਉਸੇ ਟਾਈਮ ਜੱਲਣਪੁਰ ਜਾ ਵੱਜਣੀ ਆ, ਤੇ ਉਹਦੇ ਪੇਕਿਆਂ ਨੇ ਦੂਹ ਦੂਹ ਚੜ ਕੇ ਆ ਜਾਣਾ। ਚੰਗੀ ਭਲੀ ਟੱਕੀ ਰਿੱਝੀ ਜਾਂਦੀ ਹੈ, ਰਿੱਝੀ ਜਾਣ ਦੇ। ਮੈਂ ਵੀ ਨਿਆਣੀ ਨਹੀਂ ਹੈ ਨੂੰ ਰਾਣੀਏ, ਆ ਮੇਰਾ ਝਾਟਾ ਵੀ ਧੁੱਪ ਨਾਲ ਚਿੱਟਾ ਨਹੀਂ ਹੋਇਆ। ਢਿੱਡੋ ਜੰਮਿਆਂ ਦੇ ਚਾਲਿਆਂ ਤੋਂ ਕਿਹੜੀ ਮਾਂ ਜਾਣੂ ਨਹੀਂ ਹੁੰਦੀ। ਮੈਂ ਤੇਰੇ ਡੈਡੀ ਨੂੰ ਆਹੀ ਸਮਝਾਉਂਦੀ ਸੀ ਵੀ ਝੱਜੂ ਪਾਇਆ ਕੋਈ ਫਾਇਦਾ ਨਹੀਂ ਹੋਣਾ, ਲੋਕ ਹੀ ਤਮਾਸ਼ਾ ਵੇਖਣਗੇ, ਨੂੰ ਪੁੱਤ ਦੀ ਘਰ ਗ੍ਰਸਤੀ ਗ੍ਰਹਿਣੀ ਜਾਊਗੀ। ਦੇਖ ਨਰਿੰਦਰ, ਐਬੀ ਕਬਾਬੀ ਬੰਦੇ ਨੂੰ ਉਹਦੀ ਮਾਂ ਵਡਿਆ ਪੁਚਕਾਰ ਲਵੇ ਚਾਹੇ ਉਹਦੀ ਘਰ ਵਾਲੀ, ਉਹ ਨਰਮੀ ਨਾਲ ਹੀ ਲੀਹ ਸਿਰਾਉਂਦੇ ਨੇ, ਗਰਮੀ ਨਾਲ ਗੱਲ ਹੋਰ ਵਿਗੜੂਗੀ।

0: ਓਏ ਰਾਤੀ ਮੈਨੂੰ ਪੰਜਾਬ ਚ ਬਹੁਤ ਵੱਡੀ ਤਬਦੀਲੀ ਹੋ ਜਾਣ ਦਾ ਸੁਪਨਾ ਆਇਆ ਸਰਦਾਰ ਸਰੂਪ ਸਿੰਘ। ਮੈਂ ਸੁਪਨੇ ਚ ਕੀ ਦੇਖਦਾ ਬਈ?
1: ਟੇਲਰ ਮਾਸਟਰ ਜੀ, ਹੁਣ ਪਿਟਸੋ ਲਾ ਕੇ ਟਿਕਾਣੇ ਸਿਰ ਬਿਠਾਈ ਹੋਈ ਦਾੜੀ ਤੇ ਹੱਥ ਫੇਰਨਾ ਛੱਡੋ। ਇਹ ਦੱਸੋ ਕਿ ਸੁਪਨੇ ਚ ਤੁਸੀਂ ਪੰਜਾਬ ਚ ਕੀ ਤਬਦੀਲੀ ਦੇਖੀ?
0: ਆਹੋ ਆਹੋ, ਓਏ ਇਹੀ ਬਈ, ਕੋਈ ਚਾਕਾ ਬੜਾ ਅਜੀਬ ਦੇਖਿਆ ਸੀ। ਮੈਂ ਜਾਣੀ ਕਿਸੇ ਸਕੀਰੀ ਤੋਂ ਆਇਆ ਸੂਏ ਸੂਏ ਬਈ। ਆਪਣੇ ਪੁਲ ਤੇ ਆ ਕੇ ਪਿੰਡ ਵੱਲ ਨੂੰ ਮੁੜਿਆ ਤਾਂ ਸੂਏ ਦੇ ਕੰਢੇ ਆ ਜਿੱਥੇ ਕ੍ਰਿਸ਼ਨ ਸਪੀਕਰਾਂ ਆਲੇ ਦੇ ਲਾਏ ਹੋਏ ਆ ਬ੍ਰਿਸ਼ ਹੇਠਾਂ ਚੌਂਤੜੇ ਉੱਤੇ ਆਪਣੀ ਢਾਣੀ ਆ ਤਾਸ਼ ਕੁੱਟਦੀ ਰਹਿੰਦੀ ਆ, ਉਸੇ ਥਾਂ ਤੇ ਮੈਂ ਹੋਰ ਹੀ ਝਾਕੀ ਦੇਖੀ ਬਈ। ਬਈ ਝਾਕੀ ਕੀ ਦੇਖੀ, ਝਾਕੀ ਦੇਖ ਕੇ ਤਾਂ ਮੇਰੀ ਤਾਂ ਹੈਰਾਨੀ ਦੀ ਕੋਈ ਹੱਦ ਹੀ ਨਹੀਂ ਰਹੀ ਬਈ। ਉੱਥੇ ਸਫੈਦ ਦੁਪੱਟਿਆਂ ਆਲੇ ਸਫਾ ਝੱਟ ਬੰਦੇ ਹੀ ਬੰਦੇ, ਇਹ ਮੇਰੇ ਸੁਪਨੇ ਦੀ ਗੱਲ ਹੈ। ਉੱਥੇ ਆਪਣੇ ਵਰਗਾ ਕੋਈ ਦਿਖਦਾ ਹੀ ਨਹੀਂ ਸੀ।
2: ਉਹ ਲੀੜੇ ਦਿਆ ਮਾਸਟਰਾ, ਤੂੰ ਪੱਕੀ ਵੱਟੋ ਦੂਰੋਂ ਖਰੜ ਤੋਂ ਆਇਆ ਹੋਏਗਾ, ਜਿੱਥੇ ਤੂੰ ਕਹਿੰਦਾ ਹੁੰਦਾ ਬਈ ਬਚਪਨ ਤੋਂ ਆਪਣੇ ਮਾਮੇ ਤੋਂ ਕੰਮ ਸਿੱਖਦਾ ਰਿਹਾ।
1: ਮਾਮਲੀ ਸਿਆ ਵਿਚਾਲਿਆਂ ਨਾ ਟੁੱਕ, ਸੁਪਨਾ ਪੂਰਾ ਸੁਣ ਕੇ ਫੇਰ ਹੀ ਆਪਣੀ ਰਾਏ ਦਿਓ।
0: ਕਿਸਕੇ ਜਾਣਾ ਹੈ? ਇੱਕ ਜਾਣੇ ਨੇ ਮੈਨੂੰ ਪੁੱਛਿਆ।
1: ਅੱਛਾ, ਫਿਰ ਤੁਸੀਂ ਕੀ ਕਿਹਾ ਟੇਲਰ ਮਾਸਟਰ ਜੀ?
0: ਬਈ ਇਹ ਮੇਰਾ ਪਿੰਡ ਹੈ ਯਾਰ, ਮੈਂ ਕਿਸਕੇ ਜਾਣਾ ਹੈ।
1: ਅੱਛਾ ਫਿਰ?
0: ਉਸਨੇ ਕਿਹਾ ਵੋ ਸਰਪੰਚ ਸਾਹਿਬ ਬੈਠੇ, ਸਬੂਤ ਮੰਗਤਾ। ਫਿਰ ਮੈਂ ਸੂਏ ਦੇ ਪੁਲ ਉੱਤੇ ਪੰਜਾਬੀ ਚ ਲਿਖੇ ਹੋਏ ਪਿੰਡ

0: ਨਾਵਲ ਇਸ਼ਾਰਾ ਕੀਤਾ ਤਾਂ ਉਹ ਕਹਿੰਦਾ ਅਰੇ ਕਹਾਂ ਜਾਏਗਾ, ਆਪਣੇ ਘਰ ਜਾਊਂਗਾ, ਹੋਰ ਕਿੱਥੇ ਜਾਣਾ। ਚਲੋ ਜੀ, ਉਹਨਾਂ ਨੇ ਗਾਂ ਜਾਣ ਲੈ ਦਿੱਤਾ ਮੈਨੂੰ। ਲਓ ਜੀ ਸਰਦਾਰ ਸਰੂਪ ਸਿੰਘ ਜੀ, ਮੈਂ ਅੰਦਰਲੀ ਗਲੀ ਪੈ ਗਿਆ, ਉੱਥੇ ਵੀ ਉਹਨਾਂ ਕੋਣ ਮੋਣ ਬੰਦਿਆਂ ਦੀ ਬੜੀ ਭਰਮਾਰ।
1: ਅੱਛਾ, ਫਿਰ ਕੀ ਹੋਇਆ? ਭਲਾ
0: ਹੋਣਾ ਕੀ ਸੀ? ਬਈ ਮੈਨੂੰ ਇਹੀ ਲੱਗੀ ਜਾਵੇ ਬਈ ਇਸ ਪਿੰਡ ਚ ਬੱਚੀ ਦਾੜੀ ਵਾਲਾ ਮੈਂ ਕੱਲੇ ਹੀ ਆ। ਫਿਰ ਮੈਂ ਗੋਰੇ ਖੂਹ ਵਾਲੀ ਗਲੀ ਲੰਘ ਕੇ ਤੁਹਾਡੇ ਯਾਨੀ ਸਰੂਪ ਸਿੰਘ ਹੋਣਾ ਦੇ ਖੂਹ ਵੱਲ ਨੂੰ ਫਿਰ ਨਹੀਂ ਪੈ ਗਿਆ। ਵੀ ਮੈਂ ਉੱਥੇ ਕੀ ਦੇਖਦਾ, ਬੜੇ ਬੜੇ ਟਰੈਕਟਰ ਦੜ ਦੜ ਕਰਦੇ ਆ ਤੇ ਉਹਦਾ ਉੱਤੇ ਚਿੱਟੇ ਪਟਕਿਆਂ ਵਾਲੇ ਮੋਨੇ ਕੋਨੇ ਬੰਦੇ ਚੜਿਆ, ਉਹ ਮੇਰੇ ਅੱਗੋਂ ਖੇਤਾਂ ਵੱਲ ਨੂੰ ਝਾਈ ਜਾਣ ਬਈ। ਯਾਨੀ ਆਪਣਾ ਜਾਣੂ ਪਛਾਣੂ ਮੈਨੂੰ ਉੱਥੇ ਕੋਈ ਨਹੀਂ ਦਿਸਿਆ। ਇਹ ਚਾਬੀ ਇੱਥੇ ਹੀ ਖਤਮ।
1: ਆਪਣੇ ਮਾਸਟਰ ਜੀ ਗਾਂ ਵੀ ਹੈ ਜਾਂ?
0: ਮੈਂ ਜਾਣੀ ਬੱਸ ਅੱਡਿਓ ਬੱਸ ਫੜ ਕੇ ਸਿੱਧਾ ਕਿਸੇ ਹੋਰ ਪਾਸੇ ਨੂੰ ਚੜ ਗਿਆ। ਫਿਰ ਹੋਰ ਝਲਕੀ ਦੇਖੀ, ਉਹ ਵੀ ਸੁਣਾਵਾਂ ਕਿ?
1: ਸੁਣਾਣੀ ਤਾਂ ਉਹ ਵੀ ਪਊਗੀ ਮਾਸਟਰ ਜੀ, ਤਾਂ ਹੀ ਕੋਈ ਨਤੀਜਾ ਨਿਕਲੂ। ਦੱਸੋ।
0: ਮੈਂ ਜਾਣੀ ਕਿਸੇ ਗੁਰੂ ਘਰ ਅੱਗੇ ਖੜਾ, ਸ਼ਾਇਦ ਫਤਿਹਗੜ੍ਹ ਸਾਹਿਬ ਹੀ ਹੋਵੇ। ਗੁਰੂ ਘਰ ਦੇ ਗੇਟ ਉੱਪਰ ਹਿੰਦੀ ਚ ਸਰਬ ਭਾਰਤੀ ਗੁਰਦੁਆਰਾ ਬੋਰਡ ਲਿਖਿਆ ਹੋਇਆ ਸੀ। ਮੈਂ ਹੱਕਾ ਬੱਕਾ ਹੋਇਆ ਇੱਧਰ ਉੱਧਰ ਝਾਕਣ ਲੱਗਾ, ਇਹਨਾਂ ਚ ਬਰਸ਼ੇ ਵਾਲਾ ਮੇਰੇ ਕੋਲ ਆਇਆ।
1: ਫਿਰ ਕੀ ਹੋਇਆ ਮਾਸਟਰ ਜੀ?
0: ਉਸਦਾ ਸਵਾਲ ਸੁਣ ਕੇ ਉਹ ਬਈ ਮੈਂ ਤਾਂ ਬੇਹੋਸ਼ ਹੋ ਕੇ ਟਿੱਗਣ ਨਹੀਂ ਆ ਰਿਹਾ ਸੀ।
1: ਇਹੋ ਜਿਹੀ ਕੀ ਗੱਲ ਪੁੱਛ ਲਈ ਉਸ ਬਰਸ਼ੇ ਵਾਲੇ ਨੇ?
0: ਉਹ ਬਰਸ਼ਾ ਫਰਸ਼ ਉੱਤੇ ਠਕੋਰ ਕੇ ਇੱਦਾਂ ਬੋਲਿਆ, ਇਹ ਬਾਤ ਹੈ

ਮਹੱਲਾ ਪਹਿਲਾ ਸਿਮਲ ਰੁਖ ਸਰਾਏ ਰਾ ਆਤ ਦੀਰਗਤ ਮੁੱਚ ਜੇ ਆਵੇ ਆਸ ਕਰ ਜਾਏ ਦਰਾ ਸਿੱਖਤ ਫਲ ਫਿੱਕੇ ਫੁੱਲ ਬਕ ਬਕ ਕਮਨਾ ਵੇ ਪੱਤ ਮਿੱਠਤ ਨੀ ਵੀ ਨਾਨਕਾ ਗੁਣਤੀਆਂ ਆਈਆਂ ਤੱਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਦਰਜ ਰਾਜੂ ਤੋਲੀਐ ਨਿਵੇ ਸੌ ਗੌਰਵ ਹੋਏ ਅਪਰਾਧੀ ਦੂਣਾ ਨਿਵੇ।